ਕੈਪੈਸਿਟੀ ਪਲੇਟਫਾਰਮ ਆਣੀ ਨਿਊਜ਼ ਔਨ ਏਅਰ ਐਪ ਸਹਿਤ 558 ਕਿਲੋਹਰਟਜ਼ਵਰ ਆਕਾਸ਼ਵਾਣੀ ਮੁੰਬਈ ਚ ਹੈ ਅਸਮਿਤਾ ਵਾਹਿਨੀ 5:30 ਵਜਲੇ ਆਹਿਤ ਯੁਵਾਵਾਣੀ।